0: ਠੀਕ ਆ ਮੈਂ ਤੁਹਾਨੂੰ ਤੁਸੀਂ ਮੈਨੂੰ ਕਿੰਨੇ ਚੰਗੇ ਲੱਗਦੇ ਹੋ ਚੰਗਾ ਚੰਗਾ
1: Perfect recipe for you to unwind. Musty Weekends only on Radio Musty 24/7 Live.